ਆਲ ਇੰਡੀਆ ਰੇਡੀਓ ਦਾ ਸਿਰਾਇਕੀ ਪ੍ਰੋਗਰਾਮ ਹੈ। ਹਰਜੀਤ ਕੌਰ ਹਾਜ਼ਰ ਹੈ ਤੁਹਾਡੀ ਸੇਵਾ ਵਿੱਚ ਪ੍ਰੋਗਰਾਮ ਗਿਣ ਕੇ ਕੁਝ ਬਾਤਾਂ ਕੁਝ ਗੀਤ। ਇਸ ਵਿੱਚ ਅਸਾਂ ਤੁਹਾਡੇ ਨਾਲ ਗੱਲਾਂ ਵੀ ਕਰੇ ਸਾਂ ਤੇ ਸਿਰਾਇਕੀ ਗੀਤਾਂ ਦਾ ਸਵਾਦ ਵੀ ਗਿਣ ਸਾਂ। ਤਾਂ ਪਹਿਲਾਂ ਸੁਣੇਂਦੇ ਹਾਂ ਇਹ ਸਿਰਾਇਕੀ ਗੀਤ ਆਬਿਦਾ ਪਰਵੀਨ ਦੀ ਆਵਾਜ਼ ਵਿੱਚ।

ਗੀ ਤੁਸਾਂ ਆਬਿਦਾ ਪਰਵੀਨ ਦੀ ਆਵਾਜ਼ ਵਿੱਚ ਸੁਣਦੇ ਪਏ ਹਵੇ। ਸੁਣਨਾ ਲਿਓ, ਗਾਲ ਕਰੇਂਦੇ ਹਾਂ ਸਾਝੇ ਪਰਿਵਾਰਾਂ ਦੀ। ਪਹਿਲਾਂ ਗਰਾਵਾਂ ਵਿੱਚ ਸ਼ਹਿਰਾਂ ਵਿੱਚ ਕਿਹੜੇ ਵੱਡੇ ਵੱਡੇ ਪਰਿਵਾਰ ਥੀਂਦੇ ਹਈ। ਘਰ 'ਚ ਖਿਲਣਾ, ਮਿਲ ਜੁਲ ਕੇ ਰਹਿਣਾ, ਕਿਸੇ ਗੱਲ ਦੀ ਚਿੰਤਾ ਹੀ ਕਹਿਣੀ। ਅਤੇ ਹੁਣ ਇਕੱਲੇ ਇਕੱਲੇ ਪਰਿਵਾਰ ਥੀ ਗਏ, ਸਾਰੀਆਂ ਭਾਜੜਾਂ ਇੱਕੋ ਬੰਦੇ ਦੇ ਸਿਰ 'ਤੇ। ਪਰ ਹਾਲਾਂ ਵੀ ਬਹੁ ਪਰਿਵਾਰ ਸਾਝੇ ਰਹਿਣ ਦੇ ਪਏ ਹਨ। ਇਹਦੇ ਬਹੁ ਫਾਇਦੇ ਹਨ। ਤੁਹਾ ਕੋਲ ਕੋਈ ਵੀ ਦੁੱਖ ਤਕਲੀਫ ਆਵਣ 'ਤੇ ਸਾਰਾ ਪਰਿਵਾਰ ਤੁਹਾਡੇ ਨਾਲ ਹੀ। ਦੂਜਾ, ਅੱਜ ਕੱਲ੍ਹ ਮੀਆਂ ਬੀਬੀ ਦੋਵੇਂ ਨੌਕਰੀ 'ਤੇ ਵੰਝਦੇ ਹਨ, ਪਿੱਛੋਂ ਬਾਲਾਂ ਕੋ ਕੌਣ ਸਾਂਭ ਸੀ। ਅਤੇ ਜੇ ਸਾਝਾ ਪਰਿਵਾਰ ਥੀਵੇ ਤਾਂ ਘਰ 'ਚ ਰਹਿਣ ਦੇ ਦਾਦਾ ਦਾਦੀ, ਤਾਈ ਚਾਚੀ ਬਾਲਾਂ ਕੋ ਡੇਦੇ ਤਾਂ ਡਰ ਵਾਲੀ ਗੱਲ ਹੀ ਕਹਿਣੀ। ਉੱਥਾਂ ਹੀ ਸਾਝੇ ਪਰਿਵਾਰਾਂ ਵਿੱਚ ਜਦਣ ਮਦਦ ਦੀ ਜ਼ਰੂਰਤ ਥੀਵੇ ਤਾਂ ਘਰੋਂ ਮਦਦ ਮਿਲ ਵੈਂਦੀ ਹੈ। ਘਰ ਵਿੱਚ ਕੈਸੀ ਵੀ ਪਰੇਸ਼ਾਨੀ ਆ ਥੀਵੇ ਤਾਂ ਸਾਰਾਂ ਦੇ ਵਿਚਾਰਾਂ ਕੋ ਗਿਣ ਕੇ ਚੰਗੇ ਨਤੀਜੇ 'ਤੇ ਪਹੁੰਚਿਆ ਜਾ ਸਕਦਾ ਹੈ। ਘਰ ਦਾ ਕੋਈ ਮੈਂਬਰ ਮਾੜੀ ਸੰਗਤ ਵਿੱਚ ਪੈ ਜਾਵੇ ਤਾਂ ਬਜ਼ੁਰਗਾਂ ਦੀਆਂ ਮਤਾਂ ਕੰਮ ਆਉਂਦੀਆਂ ਹਨ, ਕਿਉਂਕਿ ਇਨ੍ਹਾਂ ਕੋ ਤਜੁਰਬਾ ਹੁੰਦਾ ਹੈ। ਸਾਝੇ ਪਰਿਵਾਰਾਂ 'ਚ ਬਾਲਾਂ ਕੋ ਚੰਗੇ ਸੰਸਕਾਰ ਮਿਲ ਸੀ ਤਾਂ ਬਾਲ ਆਗਿਆਕਾਰੀ ਬਣ ਸੀ। ਸਾਝੇ ਪਰਿਵਾਰਾਂ ਵਿੱਚ ਸਾਝਾ ਖਾਣਾ ਬਣਿੰਦਾ ਹੈ, ਸਾਰਾ ਰਲ ਮਿਲ ਖਾਵਣਾ ਹੈ ਤਾਂ ਭੈਣਾਂ ਭੀਰਾਵਾਂ ਵਿੱਚ ਸਾਝ ਬਣਿੰਦੀ ਹੈ। ਇਕੱਲੇ ਇਕੱਲੇ ਰਹਿਣ 'ਤੇ ਤਾਂ ਰਿਸ਼ਤੇ ਹੀ ਖਤਮ ਥੀਂਦੇ ਪਏ ਹਨ। ਸਾਕੂ ਵਾਲਾ ਲੋੜ ਹੈ ਸਾਝੇ ਪਰਿਵਾਰ ਵਿੱਚ ਰਹਿਣ ਦੀ। ਤੇ ਹੁਣ ਵਾਲਾ ਹੀ ਇੱਕ ਗੀਤ ਸੁਣੇਂਦੇ ਹਾਂ। ਗੀਤ ਹੈ, ਲੱਗੀ ਵਾਲੇ ਨੂੰ ਨੀਂਦ ਨਹੀਂ ਆਉਂਦੀ, ਤੇਰੀ ਕਿਵੇਂ ਅੱਖ ਲੱਗ ਗਈ।

ਤੁਸਾਂ ਅਤਾਉਲਾ ਖਾਨ ਦੀ ਆਵਾਜ਼ ਵਿੱਚ ਸੁਣਦੇ ਪਏ ਹਵੇ। ਹੁਣ ਇੱਕ ਬਹੁ ਵਧੀਆ ਗੱਲ ਤੁਹਾਡੇ ਨਾਲ ਕਰੇ ਸਾਂ ਕਿ ਇਸਤਕਬਾਲ ਫੁੱਲਾਂ ਨਾਲ ਨਹੀਂ ਕਿਤਾਬਾਂ ਨਾਲ ਕਰੋ। ਅਕਸਰ ਅਸਾਂ ਜਨਮ ਦਿਨ, ਸਾਲਗਿਰਾ, ਘਰ ਪ੍ਰਵੇਸ਼ ਤੇ ਫੁੱਲਾਂ ਦੇ ਗੁਲਦਸਤੇ ਭੇਟਾ ਕਰਦੇ ਹਾਂ। ਇਹ ਬਹੁਤ ਚੰਗਾ ਤੋਹਫਾ ਹੈ, ਪਰ ਫੁੱਲ ਪਹਿਲੀ ਗੱਲ ਤਾਂ ਅੱਜ ਕੱਲ ਕਿਹੜੇ ਮਹਿੰਗੇ ਥੀ ਗਏ ਹਨ। ਗੁਲਦਸਤਾ 300-400 ਰੁਪਈਏ ਤੋਂ ਘੱਟ ਕਹਿਣੀ, ਵਲਾ ਇਹ ਫੁੱਲ ਛੇਤੀ ਮੁਰਝਾਵਣ ਲੱਗੇਂਦੇ ਹਨ। ਲੋਕ ਡੂ ਦਿਨਾਂ ਬਾਅਦ ਗੁਲਦਸਤੇ ਬਾਹਰ ਸੁੱਟ ਦਿੰਦੇ ਹਨ। ਏਡੀਆਂ ਗੱਲਾਂ ਕਰਨ ਦਾ ਸਾਡਾ ਮਤਲਬ ਇਹ ਥੀ ਸੀ, ਫੁੱਲਾਂ ਦੀ ਛਾਂ ਤੇ ਜੇ ਅਸਾਂ ਕਿਤਾਬਾਂ ਤੋਹਫੇ ਵਿੱਚ ਦੇਵੀਏ ਤਾਂ ਕਿੱਦਾਂ ਲੱਗ ਸੀ। ਕਿਤਾਬ ਤਾਂ ਉਸ ਕੋਲੋਂ ਰੱਖੀ ਰਹਾ ਸੀ, ਜਦਣ ਦੇਖੇ ਸੀ ਯਾਦ ਕਰੇ ਸੀ। ਇਸ ਕੀਤੇ ਇਸਤਕਬਾਲ ਫੁੱਲਾਂ ਨਾਲ ਨਹੀਂ ਕਿਤਾਬਾਂ ਨਾਲ ਕਰੋ। ਕਿਤਾਬਾਂ ਇਨਸਾਨ ਦੀਆਂ ਵਧੀਆ ਮਿੱਤਰ ਸਾਬਤ ਹੁੰਦੀਆਂ। ਬਹੁ ਪੜ੍ਹੇ ਲਿਖੇ ਲੋਕ ਤਾਂ ਇੱਕ ਦੂਜੇ ਕੋ ਕਿਤਾਬਾਂ ਹੀ ਭੇਟਾ ਕਰਦੇ ਹਨ। ਕਿਤਾਬਾਂ ਕੋਈ ਵੀ ਹੋਵਣ, ਕਿਸੇ ਕਹਾਣੀਆਂ ਦੀਆਂ, ਕਵਿਤਾਵਾਂ ਦੀਆਂ, ਭਾਵੇਂ ਧਾਰਮਿਕ ਹੋਵਣ, ਇਤਿਹਾਸ ਦੀਆਂ ਕਿਤਾਬਾਂ, ਗਿਆਨ ਵਿਗਿਆਨ ਦੀਆਂ ਕਿਤਾਬਾਂ, ਕਿਤਾਬਾਂ ਦੀ ਆਪਣੀ ਹੀ ਇੱਕ ਵੱਖ ਹੀ ਦੁਨੀਆ ਥੀਂਦੀ ਹੈ, ਜਿਸ ਵਿੱਚ ਮਜ਼ਾ ਹੈ, ਸੁੱਖ ਹੈ, ਖੁਸ਼ੀ ਹੈ। ਕਿਤਾਬਾਂ ਕਿਸੇ ਨਾਲ ਵੈਰ ਨਹੀਂ ਰੱਖੇਂਦੀਆਂ। ਤੁਸਾਂ ਕਿਤਾਬ ਵਿੱਚੋਂ ਕੁਝ ਪੜ੍ਹ ਗਿਣ ਕੇ ਦੂਜੇ ਕੋ ਦੱਸੇਂਦੇ ਹੋ ਤਾਂ ਕਿਹੜਾ ਖੁਸ਼ ਥੀਂਦੇ ਹੋ। ਇਹੀ ਹੈ ਕਿਤਾਬ ਦਾ ਸੁੱਖ। ਪੁਸਤਕਾਂ ਸਾਕੂ ਸਹੀ ਪੰਧ ਵੀ ਦੱਸੇਂਦੀਆਂ ਹਨ। ਪੁਸਤਕਾਂ ਸਾਕੂ ਅੰਧਾਰਾ ਵਿੱਚੋਂ ਕੱਢ ਕੇ ਰੋਸ਼ਨੀ ਵੱਲ ਗਿਣ ਦਿੰਦੀਆਂ ਹਨ। ਪੁਸਤਕਾਂ ਪੜ੍ਹਨ ਵਾਲਾ ਇਨਸਾਨ ਤਰੱਕੀ ਦੇ ਪੰਧ ਤੇ ਟੁਰਦਾ ਹੈ। ਇਸ ਕੀਤੇ ਕਿਤਾਬਾਂ ਆਪ ਵੀ ਪੜ੍ਹੋ ਤੇ ਦੂਜਿਆਂ ਕੋ ਵੀ ਤੋਹਫੇ ਵਿੱਚ ਦੇਵੋ। ਇਕੱਲੇ ਇਨਸਾਨ ਦਾ ਤਾਂ ਮਿੱਤਰ ਹੀ ਕਿਤਾਬਾਂ ਹਨ।

ਕਿਤਾਬਾਂ ਹਿੰਮਤ ਦਿੰਦੀਆਂ ਹਨ, ਚੰਗੀਆਂ ਕਿਤਾਬਾਂ ਅੰਮ੍ਰਿਤ ਵਾਲੀ ਕਾਰ ਹਨ, ਪੁਸਤਕਾਂ ਚੰਗਾ ਚਰਿੱਤਰ ਬਣਾਉਂਦੀਆਂ, ਏਕਤਾ ਦਾ ਪਾਠ ਪੜਾਉਂਦੀਆਂ ਹਨ, ਤੇ ਵਲਾ ਕਿਉਂ ਨਾ ਕਿਤਾਬਾਂ ਤੋਹਫੇ ਵਿੱਚ ਦਿੱਤੀਆਂ ਜਾਵਣ। ਤੇ ਹੁਣ ਮੈਂ ਤੂੰ ਹੱਕ ਸੁਣਵੈਂਦੀ ਹਾਂ ਇਹ ਗੀਤ, ਮਰਜ਼ੀ ਏ ਤੇਰੀ ਢੋਲਾ, ਨਫ਼ਰਤ ਕਰੇ ਜਾਂ ਪਿਆਰ।

ਗੀਤ ਤੁਸਾਂ ਸੁਣਾ ਹੈ। ਅਖੀਰ 'ਚ ਗੱਲ ਕਰਦੇ ਹਾਂ ਡਿਪਰੈਸ਼ਨ ਯਾਨੀ ਨਿਰਾਸ਼ਾ ਦੀ, ਉਦਾਸੀ ਦੀ। ਲਗਾਤਾਰ ਇਨਸਾਨ ਮਿਹਨਤਾਂ ਕਰੇਂਦਾ, ਸੰਘਰਸ਼ ਕਰੇਂਦਾ, ਜੀ ਜਾਨ ਨਾਲ ਕੰਮ ਕਰੇਂਦਾ, ਜ਼ਿੰਦਗੀ ਵਿੱਚ ਕਈ ਉਤਾਰ ਚੜਾਵ ਆਵੇਂਦੇ ਹਨ, ਵਲਾ ਕਦਹਾਂ ਹਾਰ ਵੀ ਵੇਂਦਾ, ਜਿਸ ਨਾਲ ਇਨਸਾਨ ਨਿਰਾਸ਼ ਥੀ ਵੇਂਦਾ ਹੈ। ਇਹ ਉਦਾਸੀ ਕੁਛ ਦਿਨਾਂ ਦੀ ਥੀਵੇ ਤਾਂ ਕੋਈ ਗੱਲ ਨਹੀਂ, ਪਰ ਜੇ ਇਹ ਨਿਰਾਸ਼ਾ ਲੰਬੇ ਸਮੇਂ ਤੀਕਣ ਘੇਰ ਗਿੰਨੇ ਤਾਂ ਮਾਯੂਸੀ 'ਚ ਰਹਿਣ ਦਾ ਇਨਸਾਨ ਮਨ ਤੂੰ ਤਾਂ ਬਿਮਾਰ ਥੀਂਦਾ ਹੀ ਹੈ, ਨਾਲ ਹੀ ਸਰੀਰਕ ਤੌਰ 'ਤੇ ਵੀ ਬਿਮਾਰ ਥੀ ਵੇਂਦਾ ਹੈ। ਸਿਹਤ ਡਿੱਗ ਵੇਂਦੀ ਹੈ, ਭੁੱਖ ਨਹੀਂ ਲਗੇਂਦੀ, ਨੀਂਦ ਨਹੀਂ ਆਉਂਦੀ, ਕਮਜ਼ੋਰੀ ਮਹਿਸੂਸ ਹੋਣ ਲਗੇਂਦੀ ਹੈ, ਤਾਂ ਕੰਮ ਕਰਨ ਦੀ ਤਾਕਤ ਵੀ ਘੱਟ ਵੇਂਦੀ। ਡਿਪਰੈਸ਼ਨ ਕਿਸੇ ਵੀ ਉਮਰ 'ਚ ਥੀ ਸਕਦਾ ਹੈ। ਇਹਦੇ ਵਾਸਤੇ ਬਹੁ ਕਾਰਨ ਜ਼ਿੰਮੇਵਾਰ ਹੁੰਦੇ, ਜਿਵੇਂ ਪੈਸੇ ਧੇਲੇ ਦੀ ਤੰਗੀ, ਕੰਮ ਕਾਰ ਨਾ ਥੀਵਣਾ, ਜ਼ਿੰਦਗੀ ਵਿੱਚ ਕਿਸੇ ਹਾਦਸੇ ਵਿੱਚੋਂ ਲੰਘਣਾ, ਕਿਸੇ ਨਜ਼ਦੀਕੀ ਰਿਸ਼ਤੇਦਾਰ ਦੀ ਮੌਤ ਥੀਵਣਾ, ਪ੍ਰੇਮ ਭਰਾ ਰਿਸ਼ਤਾ ਖਤਮ ਥੀਣਾ, ਨਸ਼ਿਆਂ ਦਾ

ਆਈ ਤੁਹਾਡੀ ਸੇਵਾ ਵਿੱਚ ਸਿਰਾਏ ਕੀ ਪ੍ਰੋਗਰਾਮ ਕੁਝ ਬਾਤਾਂ ਕੁਝ ਗੀਤ ਤੁਹਾਕੂ ਸਾੜੀਆਂ ਗੱਲਾਂ ਤੇ ਗੀਤ ਪਸੰਦ ਆਏ ਹੋ ਸੀ ਤੇ ਵਾਲਾ ਸਾਕੂ ਖਤ ਵਿੱਚ ਲਿਖ ਭੇਜੋ ਤੇ ਹੁਣ ਹਰਜੀਤ ਕੌਰ ਕੋ ਦੇਵੋ ਇਜਾਜ਼ਤ ਵੱਲ ਮਿਲਸਾਂ।